ਕਿੰਨੀ ਕਾਲੀ ਕਿੰਨੀ ਕਾਲੀ ਜਿੱਥੇ ਵੀ ਮੈਂ ਵੇਖਾਂ ਮੈਨੂੰ ਦਿਸਦੀ ਲਾਸ਼ ਜਿੱਥੇ ਵੀ ਮੈਂ ਵੇਖਾਂ ਮੈਨੂੰ ਦਿਸਦੀ ਲਾਸ਼ ਅੱਧੀ ਸੱਚ ਹੋਇਆ ਹੁਕੂਮਤ